0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕਹਾਣੀ ਜਿੱਤ ਹਾਰ ਡਾਕਟਰ ਗੁਰਦੀਪ ਕੌਰ ਤੋਂ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਅੱਜ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਯਾਨੀ ਕੌਮਾਂਤਰੀ ਪਰਿਵਾਰ ਦਿਵਸ ਹੈ। ਮਨੁੱਖ ਇੱਕ ਸਮਾਜਿਕ ਜੀਵ ਹੈ ਅਤੇ ਸਮਾਜ ਦੀ ਸਭ ਤੋਂ ਛੋਟੀ ਪਰ ਸਭ ਤੋਂ ਮਹੱਤਵਪੂਰਨ ਇਕਾਈ ਪਰਿਵਾਰ ਹੈ। ਪਰਿਵਾਰ ਉਹ ਥਾਂ ਹੈ ਜਿੱਥੇ ਇੱਕ ਬੱਚਾ ਪਿਆਰ, ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਹਿਲਾ ਪਾਠ ਪੜ੍ਹਦਾ ਹੈ। ਪਰਿਵਾਰਾਂ ਦੀ ਇਸੇ ਮਹੱਤਤਾ ਨੂੰ ਦੁਨੀਆ ਭਰ ਵਿੱਚ ਮਾਨਤਾ ਦੇਣ ਲਈ ਹਰ ਸਾਲ 15 ਮਈ ਨੂੰ ਕੌਮਾਂਤਰੀ ਪਰਿਵਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੁਆਰਾ 1993 ਵਿੱਚ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਵਿਸ਼ਵ ਭਾਈਚਾਰੇ ਵਿੱਚ ਪਰਿਵਾਰਾਂ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਹਨਾਂ ਦੇ ਵਿਕਾਸ ਲਈ ਲੋੜੀਂਦੇ ਕਦਮ ਚੁੱਕਣਾ ਹੈ। ਹਰ ਸਾਲ ਇਹ ਦਿਨ ਇੱਕ ਵਿਸ਼ੇਸ਼ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ ਜੋ ਸਮਾਜਿਕ, ਆਰਥਿਕ ਅਤੇ ਜਨਸੰਖਿਆ ਸੰਬੰਧੀ ਬਦਲਾਵਾਂ ਤੇ ਕੇਂਦਰਿਤ ਹੁੰਦਾ ਹੈ। ਪਰਿਵਾਰ ਕੇਵਲ ਖੂਨ ਦੇ ਰਿਸ਼ਤਿਆਂ ਦਾ ਸਮੂਹ ਨਹੀਂ ਹੁੰਦਾ, ਸਗੋਂ ਇਹ ਭਾਵਨਾਤਮਕ ਸਾਂਝ ਦਾ ਨਾਂ ਹੈ। ਮੁਸੀਬਤ ਦੇ ਸਮੇਂ ਪਰਿਵਾਰ ਹੀ ਸਭ ਤੋਂ ਪਹਿਲਾਂ ਸਾਡੀ ਬਾਂਹ ਫੜਦਾ ਹੈ, ਚਾਹੇ ਉਹ ਆਰਥਿਕ ਮਦਦ ਹੋਵੇ ਜਾਂ ਮਾਨਸਿਕ ਹੌਸਲਾ। ਪਰਿਵਾਰ ਇੱਕ ਮਜ਼ਬੂਤ ਢਾਲ ਵਾਂਗ ਕੰਮ ਕਰਦਾ ਹੈ। ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਪਰਿਵਾਰ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਵੱਡਿਆਂ ਦਾ ਸਤਿਕਾਰ, ਹਮਦਰਦੀ ਅਤੇ ਇਮਾਨਦਾਰੀ ਵਰਗੇ ਗੁਣ ਅਸੀਂ ਆਪਣੇ ਪਰਿਵਾਰ ਤੋਂ ਹੀ ਸਿੱਖਦੇ ਹਾਂ। ਜੀਵਨ ਦੀ ਕੋਈ ਵੀ ਪ੍ਰਾਪਤੀ ਉਦੋਂ ਤੱਕ ਅਧੂਰੀ ਲੱਗਦੀ ਹੈ ਜਦੋਂ ਤੱਕ ਉਸ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਨਾ ਕੀਤਾ ਜਾਵੇ। ਪਰ ਅਜੋਕੇ ਦੌਰ ਵਿੱਚ ਪਰਿਵਾਰਕ ਢਾਂਚੇ ਵਿੱਚ ਵੱਡੀ ਤਬਦੀਲੀ ਆਈ ਹੈ। ਪਹਿਲਾਂ ਸੰਯੁਕਤ ਪਰਿਵਾਰਾਂ ਦਾ ਰਿਵਾਜ ਸੀ ਜਿੱਥੇ ਦਾਦਾ ਦਾਦੀ, ਚਾਚੇ ਤਾਏ ਸਭ ਇਕੱਠੇ ਰਹਿੰਦੇ ਸਨ। ਪਰ ਅੱਜ ਭੱਜ ਦੌੜ ਭਰੀ ਜ਼ਿੰਦਗੀ ਅਤੇ ਰੋਜ਼ਗਾਰ ਦੀ ਭਾਲ ਕਾਰਨ ਇਕਹਿਰੇ ਪਰਿਵਾਰ ਯਾਨੀ ਨਿਊਕਲੀਅਰ ਫੈਮਿਲੀਜ਼ ਵੱਧ ਰਹੀਆਂ ਨੇ। ਇਸ ਤਬਦੀਲੀ ਦੇ ਕੁੱਝ ਨੁਕਸਾਨ ਵੀ ਨੇ, ਜਿਵੇਂ ਨੌਜਵਾਨ ਪੀੜ੍ਹੀ ਦੇ ਵੱਖ ਹੋਣ ਕਾਰਨ ਬਜ਼ੁਰਗ ਅਕਸਰ ਇਕੱਲਾਪਨ ਮਹਿਸੂਸ ਕਰਦੇ ਨੇ। ਇਕਹਿਰੇ ਪਰਿਵਾਰਾਂ ਵਿੱਚ ਕੰਮਕਾਜੀ ਮਾਪਿਆਂ ਦੇ ਬੱਚੇ ਅਕਸਰ ਦਾਦਾ ਦਾਦੀ ਦੀਆਂ ਕਹਾਣੀਆਂ ਅਤੇ ਉਹਨਾਂ ਦੇ ਤਜੁਰਬਿਆਂ ਤੋਂ ਵਾਂਝੇ ਰਹਿ ਜਾਂਦੇ ਨੇ। ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨਾਂ ਨੇ ਇੱਕ ਛੱਤ ਹੇਠ ਰਹਿਣ ਵਾਲੇ ਲੋਕਾਂ ਵਿੱਚ ਵੀ ਦੂਰੀਆਂ ਵਧਾ ਦਿੱਤੀਆਂ ਨੇ। ਕੌਮਾਂਤਰੀ ਪਰਿਵਾਰ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਸਮਾਂ ਦਈਏ। ਸਾਨੂੰ ਚਾਹੀਦਾ ਹੈ ਕਿ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਪੂਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਵੇ। ਬੱਚਿਆਂ ਨੂੰ ਆਪਣੇ ਵਿਰਸੇ ਅਤੇ ਬਜ਼ੁਰਗਾਂ ਦੇ ਸਤਿਕਾਰ ਬਾਰੇ ਦੱਸਿਆ ਜਾਵੇ। ਟੈਕਨੋਲੋਜੀ ਦੀ ਵਰਤੋਂ ਘਟਾ ਕੇ ਇੱਕ ਦੂਜੇ ਦੀਆਂ ਗੱਲਾਂ ਸੁਣੀਆਂ ਜਾਣ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰ ਸਮਾਜ ਦੀ ਜੜ ਹੈ, ਪਰ ਜੇਕਰ ਜੜ ਮਜ਼ਬੂਤ ਹੋਵੇਗੀ ਤਾਂ ਹੀ ਸਮਾਜ ਰੂਪੀ ਰੁੱਖ ਹਰਿਆ ਭਰਿਆ ਰਹੇਗਾ। ਸਾਨੂੰ ਆਪਣੇ ਪਰਿਵਾਰ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਰਿਸ਼ਤਿਆਂ ਦੇ ਨਿੱਘ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਹਾ ਵੀ ਜਾਂਦਾ ਹੈ ਕਿ ਦੁਨੀਆਂ ਲਈ ਤੁਸੀਂ ਇੱਕ ਇਨਸਾਨ ਹੋ, ਪਰ ਆਪਣੇ ਪਰਿਵਾਰ ਲਈ ਤੁਸੀਂ ਉਹਨਾਂ ਦੀ ਪੂਰੀ ਦੁਨੀਆਂ ਹੋ। ਇਹਨਾਂ ਵਿਚਾਰਾਂ ਦੀ ਸਾਂਝ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਡਾਕਟਰ ਗੁਰਦੀਪ ਕੌਰ ਤੋਂ ਕਹਾਣੀ ਜਿੱਤ ਹਾਰ।
1: ਇਸ਼ਾਨੀ, ਲੰਮੇ ਵਰਿਆਂ ਤੋਂ ਸਰਕਾਰੀ ਕੁਆਟਰਾਂ ਵਿੱਚ ਰਹਿ ਰਹੀ ਨੂੰ ਕਦੀ ਅਜਿਹਾ ਅਨੁਭਵ ਨਹੀਂ ਹੋਇਆ ਜਿਸ ਵਿੱਚੋਂ ਹੁਣ ਉਸਨੂੰ ਗੁਜ਼ਰਨਾ ਪੈ ਰਿਹਾ ਸੀ। ਦੂਜੀ ਮੰਜ਼ਿਲ ਦੇ ਘਰ ਵਿੱਚ ਦਰਮਿਆਨੇ ਜੇ ਸਾਈਜ਼ ਦੀ ਗੈਲਰੀ ਵਿੱਚ ਸਿਰਫ 4 ਗਮਲੇ ਪਿਛਲੇ ਕਈ ਵਰਿਆਂ ਤੋਂ ਰੱਖੇ ਹੋਏ ਸਨ। ਇੱਕ ਵਿੱਚ ਤੁਲਸੀ ਦਾ ਬੂਟਾ, ਦੂਜੇ ਵਿੱਚ ਬੋਗਨਵਿਲਾ ਜੋ ਕਿ ਵਰੇ ਵਿੱਚ ਕਈ ਵਾਰ ਫੁੱਲਾਂ ਨਾਲ ਭਰਦੀ ਇਸ਼ਾਨੀ ਦੇ ਚਿਹਰੇ 'ਤੇ ਖੇੜਾ ਲਿਆ ਦਿੰਦੀ, ਇੱਕ ਗਮਲੇ ਵਿੱਚ ਫਰ ਦਾ ਬੂਟਾ ਜੋ ਹੁਣ ਕਈ ਫੁੱਟ ਲੰਮਾ ਹੋ ਚੁੱਕਿਆ ਸੀ, ਅਤੇ ਇੱਕ ਗਮਲੇ ਵਿੱਚ ਮੌਸਮ ਅਨੁਸਾਰ ਕਦੀ ਟਮਾਟਰ, ਕਦੀ ਸ਼ਿਮਲਾ ਮਿਰਚ, ਕਦੀ ਬੈਂਗਣ ਦਾ ਕੋਈ ਬੂਟਾ ਲੱਗਦਾ ਰਹਿੰਦਾ। ਕਈ ਵਾਰ ਮਿਰਚਾਂ ਵੀ ਇਸ ਗਮਲੇ ਦਾ ਸ਼ਿੰਗਾਰ ਬਣੀਆਂ। ਇਸ਼ਾਨੀ ਇਸ ਤੋਂ ਇਲਾਵਾ ਆਪਣੇ ਘਰ ਦੀ ਇੱਕ ਹੇਠਲੀ ਅਤੇ ਇੱਕ ਉਤਲੀ ਮੰਜ਼ਿਲ ਦੀਆਂ ਪੌੜੀਆਂ ਵਿੱਚ ਵੀ ਕੋਨਿਆਂ ਉੱਤੇ ਮਨੀ ਪਲਾਂਟ, ਸਨੇਕ ਪਲਾਂਟ ਅਤੇ ਰਜਨੀਗੰਧਾ ਦੇ ਬੂਟੇ ਪਾਲਦੀ ਆ ਰਹੀ ਸੀ। ਕਦੇ ਕਦੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਤਾਂ ਘਰ ਦੀ ਦੇਖਭਾਲ ਵਾਲੀ ਬਾਈ ਨੂੰ ਸਮਝਾ ਕੇ ਜਾਂਦੀ ਕਿ ਕਿਵੇਂ ਪਾਣੀ ਦਿੰਦੀ ਰਹੇ ਤਾਂ ਕਿ ਇੱਕ ਵੀ ਬੂਟਾ ਸੁੱਕੇ ਨਾ। ਪਿਛਲੇ ਵਰੇ ਕਈ ਦਿਨਾਂ ਲਈ ਘਰੋਂ ਗਈ ਇਸ਼ਾਨਵੀ ਜਦੋਂ ਵਾਪਸ ਆਈ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ

ਨਾ ਰਹੀ। ਬੋਗਨ ਵਿਲਾ ਵਾਲੇ ਬੂਟੇ ਦੇ ਗਮਲੇ ਵਿੱਚ ਦੋ ਕਬੂਤਰ ਵਾਰੋ ਵਾਰੀ ਆ ਕੇ ਬੈਠਦੇ ਵੀ ਅਤੇ ਬਿਲਕੁਲ ਇੱਕੋ ਜਿਹੀ ਸ਼ਕਲ ਦੇ ਤੀਲੇ ਵੀ ਇਕੱਠੇ ਕਰਦੇ ਦਿਸਣ ਲੱਗੇ। ਜਿਸ ਵੇਲੇ ਕਿਸੇ ਕੰਮ ਇਸ਼ਾਨੀ ਗੈਲਰੀ ਦਾ ਦਰਵਾਜ਼ਾ ਖੋਲ੍ਹਦੀ ਤਾਂ ਦੋਵੇਂ ਕਬੂਤਰ ਫੁਰ ਫੁਰ ਕਰਦੇ ਅਣਮਨੇ ਜਿਹੇ ਉੱਡਦੇ ਪਰ ਘਰ ਦੇ ਸਾਹਮਣੇ ਵਾਲੇ ਪਾਰਕ ਵਿਚਲੇ ਬਹੁਤ ਫੈਲੇ ਹੋਏ ਉੱਚੇ ਅਮਲਤਾਸ ਦੇ ਦਰਖਤ ਦੀਆਂ ਟਾਹਣੀਆਂ 'ਤੇ ਜਾ ਬੈਠਦੇ ਅਤੇ ਇੰਤਜ਼ਾਰ ਕਰਦੇ ਕਿ ਇਸ਼ਾਨੀ ਦਰਵਾਜ਼ਾ ਬੰਦ ਕਰਕੇ ਅੰਦਰ ਜਾਏ ਅਤੇ ਇਹ ਮੁੜ ਕੇ ਗਮਲੇ ਵਿੱਚ ਆ ਬੈਠਣ। ਇਹ ਸਿਲਸਿਲਾ ਕਈ ਦਿਨ ਲਗਾਤਾਰ ਇਸ਼ਾਨੀ ਦੀ ਬੇਚੈਨੀ ਦਾ ਕਾਰਨ ਬਣਿਆ ਰਿਹਾ। ਆਖਰ ਇੱਕ ਸਵੇਰ ਕੰਮ ਕਰਨ ਆਉਂਦੀ ਬਾਈ ਨੇ ਇਸ਼ਾਨੀ ਨੂੰ ਬੋਗਨ ਵਿਲਾ ਵਾਲੇ ਗਮਲੇ ਵਿੱਚ ਨਿੱਕੇ ਨਿੱਕੇ ਦੋ ਸਫੇਦ ਅੰਡੇ ਪਏ ਦਿਖਾਏ। ਇਸ਼ਾਨੀ ਅਤੇ ਬਾਈ ਦੋਵੇਂ ਸੋਚੀ ਪੈ ਗਈਆਂ ਕਿ ਕੀ ਕਰਨ। ਇਸ਼ਾਨੀ ਸੋਚੀ ਪੈ ਗਈ ਗਮਲੇ ਵਿੱਚ ਜ਼ਰਾ ਜਿਹੀ ਥਾਂ ਵਿੱਚ ਦੋ ਦੋ ਅੰਡੇ ਨਾ ਸੌਖੀ ਤਰ੍ਹਾਂ ਬਹਿਣ ਦੀ ਥਾਂ, ਇਹ ਪੰਛੀ ਕਿਹੋ ਜਿਹਾ ਦਿਮਾਗ ਰੱਖਦੇ ਨੇ। ਇਹੋ ਜਿਹਾ ਬਹੁਤ ਕੁਝ ਸੋਚਦੀ ਇਸ਼ਾਨੀ ਆਨੀ ਬਹਾਨੀ ਕਈ ਕਈ ਵਾਰ ਕਮਰੇ ਦੇ ਜਾਲੀ ਵਾਲੇ ਦਰਵਾਜ਼ੇ ਨੂੰ ਬਿਨਾਂ ਖੋਲ੍ਹੇ ਹੀ ਬਾਹਰ ਗਮਲੇ ਤੱਕ ਨਜ਼ਰ ਮਾਰਦੀ ਕਬੂਤਰ ਬੈਠ ਰਹੇ ਨੇ ਜਾਂ ਨਹੀਂ। ਜਦੋਂ ਨਹੀਂ ਬੈਠੇ ਹੁੰਦੇ ਤਾਂ ਸੋਚਦੀ ਹਾਏ ਜੇ ਅੰਡੇ ਕੋਈ ਹੋਰ ਜੀਵ ਖਾ ਗਿਆ ਤਾਂ। 3-4-5 ਦਿਨ ਇਹ ਵਰਤਾਰਾ ਤੁਰਦਾ ਰਿਹਾ। ਇੱਕ ਦਿਨ ਗਮਲਿਆਂ ਨੂੰ ਸ਼ਾਮ ਵੇਲੇ ਪਾਣੀ ਦੇਣ ਲੱਗੀ ਨੇ ਵੇਖਿਆ ਇੱਕ ਅੰਡਾ ਗਮਲੇ ਵਿੱਚੋਂ ਹੇਠਾਂ ਫਰਸ਼ 'ਤੇ ਡਿੱਗ ਕੇ ਟੁੱਟਾ ਪਿਆ ਸੀ। ਇਸ਼ਾਨੀ ਇਉਂ ਦੁਖੀ ਹੋ ਗਈ ਜਿਵੇਂ ਕਬੂਤਰ ਕਬੂਤਰੀ ਦੇ ਪਰਿਵਾਰ ਦਾ ਇੱਕ ਜੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਮੌਤ ਨੂੰ ਜਾ ਮਿਲਿਆ। ਹੁਣ ਇਸ਼ਾਨੀ ਨੂੰ ਦੋਹਾਂ ਕਬੂਤਰਾਂ ਲਈ ਹਮਦਰਦੀ ਜਿਹੀ ਮਹਿਸੂਸ ਹੋਣ ਲੱਗੀ। ਉਹ ਸੋਚਦੀ ਇਹ ਸਾਰਾ ਸਾਰਾ ਦਿਨ ਇਸ ਅੰਡੇ ਦੇ ਦੁਆਲੇ ਰਹਿੰਦੇ ਨੇ, ਇੱਕ ਅੰਡੇ 'ਤੇ ਬੈਠਦਾ ਅਤੇ ਦੂਜਾ ਨੇੜੇ ਹੀ ਗੈਲਰੀ ਦੀ ਰੇਲਿੰਗ 'ਤੇ। ਇਸ਼ਾਨੀ ਦੇ ਮਨ ਵਿੱਚ ਸਵਾਲਾਂ ਦੀ ਕਤਾਰ ਤੁਰਦੀ, ਇਹ ਖਾਣਾ ਪੀਣਾ ਕਦੋਂ ਕਰਦੇ ਨੇ। ਉਸਨੇ ਪਾਣੀ ਦਾ ਇੱਕ ਕਟੋਰਾ ਅਤੇ ਇੱਕ ਪਲੇਟ ਵਿੱਚ ਦਾਣਾ ਰੱਖਿਆ। ਹੈਰਾਨੀ ਦੀ ਗੱਲ ਕਿ ਇੱਕ ਵੀ ਕਬੂਤਰ ਨੇ ਨਾ ਪਾਣੀ ਦੀ ਬੂੰਦ ਨਾ ਦਾਣਾ ਹੀ ਮੂੰਹ ਲਾਇਆ। ਇਹ ਕਿਹੋ ਜਿਹੀ ਤਪੱਸਿਆ ਹੈ, ਇਸ਼ਾਨੀ ਨੂੰ ਕੁਝ ਸਮਝ ਨਾ ਆਉਂਦੀ। ਅੰਡੇ ਵਾਲੇ ਗਮਲੇ ਦੀ ਬੋਗਨ ਵਿਲਾ ਗਮਲੇ ਦੀ ਮਿੱਟੀ ਸੁੱਕਣ ਅਤੇ ਮੁਰਝਾਉਣ ਲੱਗਦੀ ਤਾਂ ਇਸ਼ਾਨੀ ਬਹੁਤ ਇਹਤਿਆਤ ਨਾਲ ਅਜਿਹੇ ਵੇਲੇ ਗਮਲੇ ਵਿੱਚ ਹੌਲੀ ਜਿਹੀ ਪਾਣੀ ਪਾਉਂਦੀ ਜਦੋਂ ਦੋਵੇਂ ਕਬੂਤਰ ਉੱਥੇ ਨਾ ਹੁੰਦੇ। ਇਸ਼ਾਨੀ ਡਰਦੀ ਵੀ ਕਿ ਪਾਣੀ ਕਾਰਨ ਕਬੂਤਰ ਅੰਡੇ 'ਤੇ ਕਿਵੇਂ ਬੈਠੇਗਾ। 2-4-5 ਦਿਨ ਕੋਈ ਤਬਦੀਲੀ ਸਾਹਮਣੇ ਨਹੀਂ ਆਈ। ਇੱਕ ਦਿਨ ਸ਼ਾਮ ਦੇ ਹਲਕੇ ਜਿਹੇ ਹਨੇਰੇ ਵਿੱਚ ਇਸ਼ਾਨੀ ਨੇ ਗਮਲੇ ਵੱਲ ਨਜ਼ਰ ਮਾਰੀ, ਅੰਡਾ ਨਦਾਰਦ। ਇਹ ਕੀ, ਅੰਡਾ ਕਿੱਧਰ ਗਿਆ? ਕਿਸ ਨੂੰ ਪੁੱਛਿਆ ਜਾਵੇ ਕੀ ਹੋਇਆ? ਇਸ਼ਾਨੀ ਦਾ ਮਨ ਉੱਖੜ ਗਿਆ। ਰਾਤ ਨੂੰ ਬਿਸਤਰ 'ਤੇ ਲੇਟੀ ਆਪਣੇ ਆਪ ਨਾਲ ਸਵਾਲ ਕਰਦੀ ਰਹੀ, ਕੋਈ ਕਿਆਸ ਨਾ ਲਾ ਸਕੀ ਕਿ ਅੰਡਾ ਕਿੱਧਰ ਗਿਆ। ਅਗਲੀ ਸਵੇਰ ਦੋਵੇਂ ਕਬੂਤਰ ਗੈਲਰੀ ਵੱਲ ਨਹੀਂ ਆਏ, ਪਰ ਸਾਹਮਣੇ 15-20 ਮੀਟਰ ਦੀ ਦੂਰੀ ਵਾਲੇ ਪਾਰਕ ਦੇ ਅਮਲਤਾਸ ਦੇ ਵਿਸ਼ਾਲ ਫੈਲੇ ਦਰਖਤ ਦੀਆਂ ਵੱਖ ਵੱਖ ਟਾਹਣੀਆਂ 'ਤੇ ਦੋ ਕਬੂਤਰ ਜ਼ਰੂਰ ਬੈਠੇ ਸਨ। ਇਸ਼ਾਨੀ ਦਾ ਜੀ ਕੀਤਾ ਕਾਸ਼ ਇਹ ਕੁਝ ਬੋਲਦੇ, ਜੋ ਉਹ ਕੁਝ ਸਮਝ ਸਕਦੀ ਤਾਂ ਜ਼ਰੂਰ ਪੁੱਛਦੀ ਕਿ ਅੰਡੇ ਨੂੰ ਕੀ ਹੋਇਆ। ਪਰ ਬੇਬਸ ਕਬੂਤਰਾਂ ਵਾਂਗ ਇਸ਼ਾਨੀ ਵੀ ਬੇਬਸ ਸੀ। ਕੰਮ ਵਾਲੀ ਬਾਈ ਜਦ ਵੀ ਦਿਨ ਵਿੱਚ ਦੋ ਵਾਰ ਆਉਂਦੀ ਜ਼ਰੂਰ ਗੈਲਰੀ ਵਰ ਜਾ ਕੇ ਤੱਕਦੀ ਅਤੇ ਇਸ਼ਾਨੀ ਨੂੰ ਕਹਿੰਦੀ, ਯੇ ਵੀ ਆਦਮੀਓ ਕੀ ਤਰ੍ਹਾਂ ਘਰ ਬਣਾਤੇ ਹੈ, ਪਰਿਵਾਰ ਬਣਾਤੇ ਹੈ। ਇਸ਼ਾਨੀ ਕਦੀ ਚੁੱਪ ਚਾਪ ਸੁਣਦੀ, ਕਦੀ ਬੋਲ ਪੈਂਦੀ, ਐਸੀ ਜਗ੍ਹਾ ਅੰਡੇ ਦੇਣੇ ਔਰ ਘਰ ਬਣਾਉਣੇ ਕੀ ਇਨਕੋ ਕਿਆ ਸੂਝਤੀ ਹੈ, ਯੇ ਕੈਸੇ ਪਤਾ ਕਰੇਂ। ਕਬੂਤਰਾਂ ਦੀ ਅਜਿਹੀ ਮਰਜ਼ੀ ਅਤੇ ਵਰਤਾਓ ਪ੍ਰਤੀ ਇਸ਼ਾਨੀ ਦੀ ਸੋਚ ਬੇਨਤੀਜਾ ਹੀ ਰਹੀ। ਮੌਸਮ ਦਾ ਕੈਲੰਡਰ ਥੋੜ੍ਹਾ ਬਦਲਿਆ। ਗੈਲਰੀ ਵਿੱਚ ਕਬੂਤਰਾਂ ਵੱਲੋਂ ਇੱਧਰੋਂ ਉੱਧਰੋਂ ਇੱਕੋ ਜਿਹੀ ਸ਼ਕਲ ਸੂਰਤ ਦੇ ਆਪਸ ਵਿੱਚ ਮਿਲਦੇ ਜੁਲਦੇ ਤੀਲੇ ਅਕਸਰ ਡਿੱਗਦੇ ਪਏ ਦਿਖਾਈ ਦਿੰਦੇ। ਇੱਕ ਦਿਨ ਤੀਲਾਂ ਵਾਲਾ ਝਾੜੂ ਬਿਖਰੀ ਜਿਹੀ ਹਾਲਤ ਵਿੱਚ ਗੈਲਰੀ ਵਿੱਚ ਪਿਆ ਦਿਸਿਆ। ਘਰ ਦੀ ਸਾਫ਼ ਸਫਾਈ ਵਾਲੀ ਨੇ ਇਸ਼ਾਨੀ ਨੂੰ ਪੁੱਛਿਆ, ਦੀਦੀ ਇਹ ਝਾੜੂ ਸੇ ਆਪਨੇ ਕੁਛ ਕੀਆ? ਇਸ਼ਾਨੀ ਹੈਰਾਨੀ ਨਾਲ ਬੋਲੀ, ਮੈਨੇ ਤੋ ਨਹੀਂ ਛੂਆ ਇਸੇ। ਗੈਲਰੀ ਵਾਲੀ ਤਰਫ ਕਮਰੇ ਦੀ ਖਿੜਕੀ ਵਿੱਚ ਲੱਗੇ ਏਅਰ ਕੰਡੀਸ਼ਨਰ ਦੇ ਉੱਪਰਲੇ ਹਿੱਸੇ ਤੋਂ ਕੁਝ ਤੀਲੇ ਝਾੜੂ ਵਾਲੇ ਦਿਸ ਰਹੇ ਸਨ। ਇਸ਼ਾਨੀ ਨੇ ਕੰਮ ਵਾਲੀ ਨੂੰ ਇੱਕ ਸਟੂਲ 'ਤੇ ਖੜ੍ਹਾ ਕਰਕੇ ਵੇਖਣ ਲਈ ਆਖਿਆ। ਏਸੀ ਦੀ ਛੱਤ ਵਿੱਚ ਬਣੇ ਸੁਰਾਖਾਂ ਵਿੱਚੋਂ ਕਈ ਤੀਲੇ ਏਸੀ ਦੇ ਅੰਦਰ ਵੱਲ ਡਿੱਗੇ ਦਿਖਾਈ ਦਿੱਤੇ। ਗਰਮੀਆਂ ਨੇੜੇ ਸਨ। ਇਸ਼ਾਨੀ ਪਰੇਸ਼ਾਨ ਹੋ ਗਈ ਕਿ ਏਸੀ ਦੀ ਮਸ਼ੀਨ ਇਹਨਾਂ ਤੀਲਿਆਂ ਕਰਕੇ ਨੁਕਸਾਨੀ ਜਾ ਸਕਦੀ ਹੈ। ਅੱਧਾ ਪਚੱਧਾ ਖਿਲਰਿਆ ਝਾੜੂ ਚੁੱਕ ਕੇ ਘਰ ਤੋਂ ਬਾਹਰ ਕਰ ਦਿੱਤਾ ਗਿਆ। ਗੱਲ ਫਿਰ ਆਈ ਗਈ ਹੋ ਗਈ। ਇਸ਼ਾਨੀ ਕਈ ਦਿਨ ਲਗਾਤਾਰ ਘਰ ਆਏ ਕੁਝ ਪ੍ਰਾਹੁਣਿਆਂ ਦੇ ਨਾਲ ਕਾਫ਼ੀ ਮਸਰੂਫ ਰਹੀ। ਕਈ ਵਾਰੀ ਬਾਹਰ ਕਿਧਰੇ ਆਉਣਾ ਜਾਣਾ ਵੀ ਆਮ ਨਾਲੋਂ ਵੱਧ ਹੀ ਹੋਣ ਕਾਰਨ ਗੈਲਰੀ ਦੀ ਦੇਖ ਰੇਖ ਵੱਲ ਨਿਸ਼ਾਨੀ ਦਾ ਰੋਲ ਨਾਮ ਮਾਤਰ ਰਿਹਾ। ਕਬੂਤਰਾਂ ਦੀ ਹਲਚਲ ਫਿਰ ਨਜ਼ਰਾਂ ਵਿੱਚ ਆਉਣ ਲੱਗੀ।
ਹੁਣ ਬੋਗਨਵਿਲਾ ਦੇ ਬੂਟੇ ਵਾਲਾ ਗਮਲਾ ਛੱਡ ਤੁਲਸੀ ਦੇ ਬੂਟੇ ਵਾਲੇ ਗਮਲੇ ਵਿੱਚ ਤੀਲਿਆਂ ਦੀ ਮੌਜੂਦਗੀ ਪ੍ਰਤੀਤ ਹੋਣ ਲੱਗੀ ਅਤੇ ਇੱਕ ਕਬੂਤਰ ਲਗਾਤਾਰ ਕਾਫੀ ਸਮਾਂ ਬੈਠਾ ਗਮਲੇ ਵਿੱਚ ਰਹਿੰਦਾ, ਇੱਕ ਸਾਥੀ ਗੈਲਰੀ ਦੀ ਗ੍ਰਿਲ 'ਤੇ ਬੈਠਾ ਦਿਸਦਾ। ਇਸ਼ਾਨੀ ਨੇ ਇੱਕ ਅੱਧ ਦਿਨ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ, ਫਿਰ ਸੋਚਿਆ ਕਿ ਇਹਨਾਂ ਨੂੰ ਉਡਾਇਆ ਜਾਣਾ ਹੀ ਠੀਕ ਰਹੇਗਾ। ਖਾਮ ਖਾ ਸਾਰਾ ਦਿਨ ਗੁਟਰ ਗੁਟਰ ਕਰਦੇ ਸਿਰ ਖਾ ਜਾਂਦੇ ਹਨ। ਇੱਧਰ ਜਿਵੇਂ ਹੀ ਇਸ਼ਾਨੀ ਨੇ ਆਪਣਾ ਮਨ ਬਣਾਇਆ, ਕਬੂਤਰਾਂ ਦੀ ਹਰਕਤ ਹੋਰ ਤੇਜ਼ ਹੋ ਗਈ। ਇਸ਼ਾਨੀ ਜਿਤਨੀ ਵਾਰ ਆਵਾਜ਼ ਸੁਣ ਕੇ ਬਾਹਰ ਗੈਲਰੀ ਵਿੱਚ ਆਉਣ ਦਾ ਯਤਨ ਕਰਦੀ, ਇੱਕ ਕਬੂਤਰ ਜਾਂ ਤਾਂ ਤੁਲਸੀ ਵਾਲੇ ਗਮਲੇ ਵਿੱਚੋਂ ਉੱਠਦਾ ਨਹੀਂ ਸੀ ਅਤੇ ਗ੍ਰਿਲ 'ਤੇ ਬੈਠਾ ਦੂਜਾ ਸਾਥੀ ਤਾਂ ਜਿਵੇਂ ਜ਼ਿੱਦ 'ਤੇ ਹੀ ਆ ਗਿਆ, ਹਿੱਲਣ ਦਾ ਨਾਂ ਹੀ ਨਹੀਂ ਸੀ ਲੈਂਦਾ। ਗਮਲੇ ਵਿੱਚੋਂ ਕਬੂਤਰੀ ਜੇ ਉਠਾਈ ਵੀ ਜਾਂਦੀ ਤਾਂ ਉਸਦਾ ਮੂਡ ਬਹੁਤ ਜੱਦੋਜਹਿਦ ਵਾਲਾ, ਦੁਬਾਰਾ ਗਮਲੇ ਵਿੱਚ ਬੈਠਣ ਨੂੰ ਬੇਤਾਬ ਦਿਸਦਾ। ਇਉਂ ਮਹਿਸੂਸ ਹੋਣ ਲੱਗਾ ਜਿਵੇਂ ਮਾਦਾ ਕਬੂਤਰ ਇਸ਼ਾਨੀ ਨਾਲ ਲੜਨ ਨੂੰ ਤਿਆਰ ਸੀ। ਇਸ਼ਾਨੀ ਨੂੰ ਕੁਝ ਅਚੰਭਾ ਜਿਹਾ ਜਾਪਿਆ, ਦਿਲ ਕੀਤਾ ਕਿ ਮਾਦਾ ਕਬੂਤਰ ਨੂੰ ਕੁਝ ਨਾ ਕਹੇ। ਇਸ਼ਾਨੀ ਨੂੰ ਕਬੂਤਰ ਦਾ ਰਵੱਈਆ ਬੇਚੈਨ ਕਰਨ ਲੱਗਾ। ਇਸ਼ਾਨੀ ਸ਼ਾਂਤ ਹੋ ਕੇ ਆਪਣੇ ਰੁਝੇਵਿਆਂ ਵਿੱਚ ਲੱਗੀ ਰਹੀ। ਸ਼ਾਮ ਤੋਂ ਬਾਅਦ ਰਾਤ ਬੀਤੀ ਅਤੇ ਸਵੇਰ ਤੁਲਸੀ ਵਾਲੇ ਗਮਲੇ ਵਿੱਚ ਦੋ ਖੂਬਸੂਰਤ ਅੰਡਿਆਂ ਦੀ ਜੋੜੀ ਪਈ ਸੀ। ਇਸ਼ਾਨੀ ਨੇ ਮਾਦਾ ਕਬੂਤਰ ਦੀ ਬੀਤੇ ਦਿਨ ਦੀ ਬੇਤਾਬੀ ਦਾ ਕਾਰਨ ਸਮਝ ਕੇ ਅੰਡਿਆਂ ਦੀ ਜੋੜੀ ਨੂੰ ਮਨ ਹੀ ਮਨ ਖੁਸ਼ਾਮਦੀਦ ਆਖਿਆ। ਇਸ਼ਾਨੀ ਹੁਣ ਚਾਹੁੰਦੀ ਸੀ ਕਿ ਇਹਨਾਂ ਅੰਡਿਆਂ ਵਿੱਚੋਂ ਬੱਚੇ ਨਿਕਲ ਆਉਣ ਅਤੇ ਇਸ ਮਾਦਾ ਅਤੇ ਨਰ ਕਬੂਤਰ ਦਾ ਚਿਰੋਕਾ ਸੁਪਨਾ ਸਾਕਾਰ ਹੋ ਜਾਏ। ਛੇਤੀ ਛੇਤੀ ਦਿਨ ਗੁਜ਼ਰਨ ਲੱਗੇ, ਪਰ ਇਹ ਕੀ, ਤਿੰਨ ਚਾਰ ਦਿਨ ਹੀ ਲੰਘੇ ਹੋਣੇ ਕਿ ਗੈਲਰੀ ਦੀ ਗ੍ਰਿਲ 'ਤੇ ਇੱਕ ਕਾਂ ਦੀ ਮੌਜੂਦਗੀ ਇਸ਼ਾਨੀ ਨੂੰ ਪੈ ਪੀਤ ਕਰ ਗਈ। ਇਸ਼ਾਨੀ ਦੇ ਉਡਾਉਣ 'ਤੇ ਵੀ ਕਾਂ ਜ਼ਿਆਦਾ ਦੂਰ ਨਾ ਜਾ ਕੇ ਸਾਹਮਣੇ ਦੇ ਇੱਕ ਦਰਖਤ ਦੀ ਟੁੱਟੀ ਹੋਈ ਟਹਿਣੀ 'ਤੇ ਹੀ ਬੈਠਾ। ਅੰਡਿਆਂ ਕੋਲ ਮਾਦਾ ਨਹੀਂ ਸੀ, ਪਰ ਸਾਥੀ ਕਬੂਤਰ ਬੇਚੈਨ ਜਿਹਾ ਬੈਠਾ ਸੀ। ਇਸ਼ਾਨੀ ਘਰ ਦੇ ਸਭ ਕੰਮਾਂ ਤੋਂ ਬੇਖਬਰ ਕਬੂਤਰਾਂ ਦੇ ਨਵ ਜਨਮੇ ਅੰਡਿਆਂ ਦੇ ਖਤਰਨਾਕ ਦੁਸ਼ਮਣ ਕਾਂ ਦੀ ਆਮਦ ਦੀ ਵਜ੍ਹਾ ਲੱਭਣ ਵਿੱਚ ਰੁੱਝ ਗਈ। ਪਲ ਪਲ ਮਗਰੋਂ ਉਹ ਗੈਲਰੀ ਵੱਲ ਜਾਂਦੀ, ਕਾਂ ਬੇ ਆਵਾਜ਼ ਹੋ ਕੇ ਤੁਲਸੀ ਦੇ ਗਮਲੇ 'ਤੇ ਨਜ਼ਰ ਗੱਡੀ ਗੈਲਰੀ ਦੇ ਆਸ ਪਾਸ ਮੰਡਰਾ ਰਿਹਾ ਸੀ। ਇਸ਼ਾਨੀ ਨੂੰ ਕਾਂ ਗਿੱਧ ਵਾਂਗ ਜਾਪਿਆ। ਉਡਾਉਣ ਦੀ ਕੋਸ਼ਿਸ਼ ਅੱਗੇ ਡਟੇ ਰਹਿਣ ਦੀ ਜ਼ਿੱਦ ਦਿਖਾਉਣ ਵਾਲਾ ਇਹ ਕਾਂ ਹੀ ਅੰਡਿਆਂ ਨੂੰ ਹਜ਼ਮ ਕਰਨ ਵਾਲਾ ਰਾਖਸ਼ ਜਾਪਿਆ। ਪਿਛਲੇ ਅੰਡਿਆਂ 'ਤੇ ਵੀ ਕਾਂ ਨਹੀਂ ਹਮਲਾ ਕੀਤਾ ਹੋਵੇਗਾ, ਇਹ ਪੱਕਾ ਹੁੰਦਾ ਜਾਪਿਆ। ਇਸ਼ਾਨੀ ਦੀ ਹਰ ਕੋਸ਼ਿਸ਼ ਨਾਕਾਮ ਅਤੇ ਨਰ ਅਤੇ ਮਾਦਾ ਕਬੂਤਰਾਂ ਦੇ ਉਖੜਦੇ ਪੈਰ, ਇੱਕ ਅਜੀਬ ਕਸ਼ਮਕਸ਼ ਵੇਖ ਵੇਖ ਕੇ ਇਸ਼ਾਨੀ ਬਹੁਤ ਵਿਆਕੁਲ ਹੋ ਰਹੀ ਸੀ। ਪਰ ਕੀ ਕਰੇ, ਅੰਡਿਆਂ ਨੂੰ ਕਿਵੇਂ ਰਾਖਸ਼ ਕਾਂ ਤੋਂ ਬਚਾਏ, ਕੁਝ ਸਮਝ ਨਹੀਂ ਆ ਰਿਹਾ ਸੀ। ਅਗਲੇ ਦਿਨ ਸਵੇਰੇ ਦੋਵੇਂ ਅੰਡੇ ਤੁਲਸੀ ਦੇ ਗਮਲੇ ਵਿੱਚੋਂ ਨਦਾਰਦ ਸਨ। ਆਖਰ ਭਾਣਾ ਵਰਤ ਹੀ ਗਿਆ। ਨਰ ਅਤੇ ਮਾਦਾ ਕਬੂਤਰ ਖਾਮੋਸ਼ ਬੇਚੈਨ ਸਾਹਮਣੇ ਅਮਲਤਾਸ ਦਰਖਤ ਦੀਆਂ ਟੁੱਟੀਆਂ ਸੁੱਕੀਆਂ ਟਹਿਣੀਆਂ 'ਤੇ ਵੱਖ ਵੱਖ ਬੈਠੇ ਸਨ। ਇਸ ਤਰ੍ਹਾਂ ਕਬੂਤਰਾਂ ਨੂੰ ਵੇਖ ਕੇ ਇਸ਼ਾਨੀ ਬੇਬਸ ਅਤੇ ਉਦਾਸ ਸੀ। ਕਾਂ ਦਾ ਕਿਤੇ ਦੂਰ ਦੂਰ ਕੋਈ ਪਤਾ ਨਹੀਂ। ਕਾਂ ਦੋਨੋਂ ਅੰਡਿਆਂ ਨੂੰ ਹਜ਼ਮ ਕਰਕੇ ਜੇਤੂ ਅਤੇ ਸੰਤੁਸ਼ਟ ਹੋ ਕੇ ਕਿਸੇ ਹੋਰ ਪਾਸੇ ਨਿਕਲ ਤੁਰਿਆ। ਦੋਵੇਂ ਕਬੂਤਰ ਮੁੜ ਤੋਂ ਬੋਗਨਵਿਲਾ ਦੇ ਗਮਲੇ ਵਿਚਲੀ ਥੋੜ੍ਹੀ ਜਿਹੀ ਥਾਂ 'ਤੇ ਤੀਲੇ ਇਕੱਠੇ ਕਰਨ ਲੱਗੇ। ਇਸ਼ਾਨੀ ਦਾ ਮੂਡ ਖਿੱਜ ਵਿੱਚ ਬਦਲ ਗਿਆ। ਉਹ ਸੋਚਣ ਲੱਗੀ, ਨਿਕੰਮੇ ਜਿਹੇ ਇਹਨਾਂ ਕਬੂਤਰਾਂ ਨੂੰ ਆਪਣੇ ਅੰਡੇ ਬਚਾਉਣੇ 'ਤੇ ਆਉਂਦੇ ਨਹੀਂ, ਫਿਰ ਤੋਂ ਲੱਗੇ ਨੇ ਸੁਪਨਿਆਂ ਦੀ ਬੁਣਤੀ ਬੁਣਨ। ਹੁਣ ਨਹੀਂ ਕੁਝ ਕਰਨ ਦਿਆਂਗੀ, ਇਸ਼ਾਨੀ ਨੇ ਫੈਸਲਾ ਕਰ ਲਿਆ। ਇਹਨਾਂ ਨੂੰ ਬੋਗਨਵਿਲਾ ਦੇ ਗਮਲੇ ਤੋਂ ਦੂਰ ਕਿਵੇਂ ਰੱਖਾਂ? ਆਖਰ ਇਸ਼ਾਨੀ ਨੂੰ ਇੱਕ ਤਰਕੀਬ ਸੁੱਝੀ। ਉਸਨੇ ਇੱਕ ਪੁਰਾਣਾ ਜਿਹਾ ਕੱਪੜਾ ਗਮਲੇ ਦੇ ਆਲੇ ਦੁਆਲੇ ਤੰਬੂ ਵਾਂਗ ਵੱਲ ਕੇ ਬੋਗਨਵਿਲਾ ਦੀ ਤਣੇ ਵਾਲੀ ਮਜ਼ਬੂਤ ਟਹਿਣੀ ਨਾਲ ਬੰਨ੍ਹ ਦਿੱਤਾ। ਇੱਕ, ਦੋ, ਤਿੰਨ, ਚਾਰ, ਪੰਜ, ਕਿਤਨੇ ਹੀ ਦਿਨ ਬੋਗਨਵਿਲਾ ਦੇ ਆਲੇ ਦੁਆਲੇ ਕਬੂਤਰਾਂ ਦੀ ਹਲਚਲ ਬੰਦ ਰਹੀ। ਇਸ਼ਾਨੀ ਨੇ ਚੈਨ ਦਾ ਸਾਹ ਲਿਆ। ਗੈਲਰੀ ਦੇ ਇੱਕ ਬਨੇਰੇ 'ਤੇ ਇੱਕ ਗਮਲਾ ਇਸ਼ਾਨੀ ਨੇ ਕਈ ਦਿਨਾਂ ਤੋਂ ਰੱਖਿਆ ਹੋਇਆ ਸੀ, ਜਿਸ ਵਿੱਚ ਮਿਰਚਾਂ ਦੇ ਕੂਲੇ ਕੂਲੇ 6-7 ਸਿਹਤਮੰਦ ਨੰਨੇ ਨੰਨੇ ਪੌਦੇ ਉੱਗੇ ਹੋਏ ਸਨ। ਟੈਲੀਵਿਜ਼ਨ 'ਤੇ ਖੇਤੀਬਾੜੀ ਪ੍ਰੋਗਰਾਮ ਵਿੱਚ ਇਸ਼ਾਨੀ ਨੇ ਵੇਖਿਆ ਸੀ। ਖੇਤੀ ਮਾਹਰ ਨੇ ਦੱਸਿਆ, ਨੰਨੇ ਨੰਨੇ ਪੌਦਿਆਂ ਦੇ ਮੁੱਢ ਟੁੱਕ ਦਿਓ ਤਾਂ ਘਣੇ ਨਵੇਂ ਪੱਤਿਆਂ ਦੇ ਮੁੱਢ ਫੁੱਟ ਪੈਂਦੇ ਹਨ ਅਤੇ ਵਧੀਆ ਫੁੱਲ ਆਉਣ ਬਾਅਦ ਫਲ ਵੀ ਸਿਹਤਮੰਦ ਆਉਂਦਾ ਹੈ। ਇਸ਼ਾਨੀ ਦੇ ਇਸ ਗਮਲੇ ਵਿੱਚ ਸਾਰੇ 5-7 ਪੌਦਿਆਂ 'ਤੇ ਨਵੇਂ ਮੁੱਢ ਪੁੰਗਰ ਚੁੱਕੇ ਸਨ। ਇਸ਼ਾਨੀ ਖੁਸ਼ ਅਤੇ ਉਤਸ਼ਾਹਿਤ ਸੀ ਕਿ ਇੱਕ ਸਵੇਰੇ ਕਬੂਤਰ ਉਸ ਗਮਲੇ ਦੇ ਕੰਢਿਆਂ ਤੋਂ ਇਸ਼ਾਨੀ ਨੇ ਉੱਡਦੇ ਵੇਖੇ। ਇਹ ਕੀ, ਇਸ ਗਮਲੇ ਦੇ ਸਾਰੇ ਪੌਦਿਆਂ ਦੇ ਸਾਰੇ ਨਵ ਜੰਮੇ ਪੱਤੇ ਗਾਇਬ? ਇਸ਼ਾਨੀ ਠਠੰਬਰ ਗਈ। ਕਬੂਤਰਾਂ ਦਾ ਹੁਣ ਕੀ ਇਰਾਦਾ ਹੈ? ਇਤਨੇ ਦਿਨਾਂ ਤੋਂ ਤਾਂ ਇੰਜ ਨਹੀਂ ਕੀਤਾ ਸੀ, ਹੁਣ ਕੀ ਹੋਇਆ ਇਹਨਾਂ ਨੂੰ? ਇਸ਼ਾਨੀ ਨੇ ਬੋਗਨਵਿਲਾ ਦੇ ਗਮਲੇ ਨੂੰ, ਜਿਹੜਾ ਕੱਪੜੇ ਨਾਲ ਤੰਬੂ ਦੀ ਸ਼ਕਲ ਵਿੱਚ ਢੱਕਿਆ ਹੋਇਆ ਸੀ, ਉਂਝ ਦਾ ਉਂਝ ਪਰ ਮਿਰਚਾਂ ਦੇ ਪੌਦਿਆਂ ਨੂੰ ਖੁਰਾਕ ਕਿਉਂ ਬਣਾਇਆ? ਇਸ਼ਾਨੀ ਨੂੰ ਸਮਝ ਨਹੀਂ

ਇਹ ਸਨ ਆਸ਼ਾ ਭੋਸਲੇ ਫਿਲਮ ਦਾ ਨਾਂ ਸੀ ਗੋਰਖਤੰਦਾ ਆਓ ਹੁਣ ਸੁਣਦੇ ਹਾਂ ਨਰਿੰਦਰ ਚੰਚਲ ਅਤੇ ਮੀਨੂ ਪੁਰਸ਼ੋਤਮ ਦੀਆਂ ਆਵਾਜ਼ਾਂ ਵਿੱਚ ਇਹ ਗੀਤ ਜਿਸ ਨੂੰ ਲਿਖਿਆ ਹੈ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਵਰਮਾ ਮਲਿਕ ਨੇ ਫਿਲਮ ਦਾ ਨਾਂ ਚੜ੍ਹ ਗਈ ਜਵਾਨੀ।

0: मैच शामी 7:30 बजे चेन्नई सुपर किंग्स नाल होगा। प्रधानमंत्री नरेंद्र मोदी ने आज संयुक्त अरब अमीरात के राष्ट्रपति शेख मोहम्मद बिन जायद अल नहयान नाल मुलाकात की थी। ए मीटिंग ऊर्जा सहयोग ते दवल्ले व्यापार ते विशेष ध्यान दिता गया। ए चर्चा पछमी एशिया विच चल रहे टकराव कारण आलमी सप्लाई च विघन दे मद्देनजर हो रही है। दोवां धिरां वल्लों तेल भंडारां ते गैस सप्लाई प्रबंधां ते चर्चा करन दी उम्मीद है। इस दौरे तों पहलां संयुक्त अरब अमीरात सरकार विच अंतरराष्ट्रीय सहयोग राज मंत्री रिम बिन इब्राहिम अल हाशमी ने प्रधानमंत्री नरेंद्र मोदी नूं संयुक्त अरब अमीरात विच इक सत्कारित शख्सियत दस्या। उन्हां कहा कि यह दौरा इस साल कई उच्च पदरी मीटिंगां तों बाद होया। राष्ट्रपति शेख मोहम्मद बिन जायद ने जनवरी च भारत दा दौरा कीता सी। राष्ट्रीय प्रीख्या एजेंसी एनटीए ने ऐलान किया है कि नीट यूजी 2026 की मुड़ परीक्षा 21 जून न होगी। एक सोशल मीडिया पोस्ट विच एजेंसी ने उम्मीदवारां अते मापियां नूं सिर्फ एनटीए दे अधिकारित चैनलां ते भरोसा करने की अपील की है। इस दौरान सिख्या मंत्री धर्मेंद्र प्रधान ने कहा है कि विद्यार्थी सरकार की प्रमुख तरजीह ने अते सरकार उन्हां दीआं चिंतावां प्रति संवेदनशील है। अज नवी दिल्ली च एक प्रेस कांफ्रेंस विच श्री प्रधान ने कहा कि राष्ट्रीय प्रीख्या एजेंसी एनटीए ने 21 जून नीट यूजी 2026 प्रीख्या दी मुड़ समा सारणी दा ऐलान कर दिता है। उन्होंने कहा कि प्रीख्या देने वाले विद्यार्थियों नूं 14 जून तक दाखला कार्ड उपलब्ध करवाए जाएंगे। उन्होंने जानकारी दिंदिया दस्या,
1: परीक्षा में थोड़ा हमको जो उनकी फॉर्मेलिटीज है, ओ एम आर शीट को दस्तखत करना, आरंभ में एक बार करना, अंत में भी एक बार करना, उसमें हमारे विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते एनटीए ने तुरंत एक निष्पत्ति किया है कि उसको और 15 मिनट बढ़ाए। 2 से शुरू होगा 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: सिख्या मंत्री ने कहा कि एनटीए दे अंदर महत्वपूर्ण सुधारां दी जरूरत है। उन्होंने कहा कि भविष्य विच किसी भी तरह दीआं बेअनीमिया नूं रोकण लई प्रीख्या प्रणाली नूं मजबूत करने लई उपाय कीते जाणगे। श्री प्रधान ने कहा कि सरकार नहीं चाहती कि कोई भी योग विद्यार्थी धोखाधड़ी वाले उम्मीदवारां जां सिख्या माफिया वल्लों साजिशां कारण अपने अधिकारां तों वांझा रहे।
1: सीबीआई तहत तक जाएगी, कहां वो कमांड चेन पे ब्रीच हुई है। राधाकृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है सीबीआई के ऊपर, सरकार की पूरा नेतृत्व सभी विभाग उसमें से गंभीरता से इसको लेते हुए शीर्ष तो नेतृत्व उसके लिए खूब दायित्व तो लिया है, चिंता कर रहा है। हम इस बार माल प्रैक्टिस होने नहीं देंगे।
0: इस तो पहला इस महीने की 3 तरीक नूं होने वाली प्रीख्या कथित पेपर लीक कारण रद्द कर दी गई सी। सीबीआई इस मामले की जांच कर रही है। आने वाली राष्ट्रीय योग्यता ते दाखला प्रीख्या दी तैयारियां दी समीक्षा करने लई कल रात ही केंद्रीय सिख्या मंत्री धर्मेंद्र प्रधान की रिहायश ते उच्च पदरी मीटिंग हुई। मीटिंग दौरान नीट प्रीख्या नूं सुचारू ते प्रभावशाली ढंग नाल करवाउण दे वख-वख पहलुआं ते विस्थार नाल चर्चा की गई। इस मीटिंग विच उच्च सिख्या सकत्तर, स्कूल सिख्या सकत्तर, राष्ट्रीय प्रीख्या एजेंसी दे डायरैक्टर जनरल, सीबीएसई दे चेयरमैन ते केंद्रीय विद्यालय संगठन ते नवोदय विद्यालय समिति दे कमिश्नर समेत होर सीनियर अधिकारी भी शामिल हुए। पंजाब एयर इंडिया की पहली उड़ान अज सवेरे सनती शहर लुधियाना के हलवारा हवाई अड्डे से उतरी। 3 दहाके पुरानी उम्मीद हकीकत विच बदलन नाल सैकड़े उद्योगपति ते लोग खुश नजर आए। इस उड़ान के नाल लुधियाना भारत के व्यापारक उड़ान नक्शे ते आ गया। रेल राजमंत्री रवनीत सिंह बिट्टू, जो संसद मैंबर विक्रमजीत सिंह सानी, राजेंद्र गुप्ता ते होरना मुसाफरां दे नाल दिल्ली तों लुधियाना लई शुरू हुई उड़ान च सवार होए ने। इस कारशीलता नूं स्थानक उद्योग ते आर्थिक विकास लई इक वड्डा उत्साह वाला काम दस्सिया। एयर इंडिया ने अपनियां उड़ानां दिल्ली राही ਬਰਤਾਨੀਆ ਤੇ ਰੋਮ, ਮਿਲਾਨ ਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋ ਸਕੇਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI-481 ਸਵੇਰੇ 5:55 ਤੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ AI-482 ਹਲਵਾਰਾ ਤੋਂ ਸਵੇਰੇ 7:55 ਤੇ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੁਨੀਆ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤੈ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.70 ਰੁਪਏ ਫੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਫੀ ਲੀਟਰ ਹੋ ਗਈ ਏ। ਮੁੰਬਈ ਚ ਪੈਟਰੋਲ ਹੁਣ 106.68 ਰੁਪਏ ਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਇੰਦਰਪ੍ਰਸਤ ਗੈਸ ਲਿਮਟਿਡ ਨੇ ਅੱਜ CNG ਦੀਆਂ ਕੀਮਤਾਂ ਵਿਚ 2 ਰੁਪਏ ਦਾ ਵਾਧਾ ਕੀਤਾ। ਇਸ ਨਾਲ ਦਿੱਲੀ ਚ 1 ਕਿਲੋਗ੍ਰਾਮ CNG ਦੀ ਕੀਮਤ 79.09 ਰੁਪਏ, ਗਾਜ਼ੀਆਬਾਦ ਤੇ ਨੋਇਡਾ ਚ 87.70 ਰੁਪਏ ਤੇ ਗੁਰੂਗ੍ਰਾਮ ਚ 84.12 ਰੁਪਏ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ ਕੀਤੀ ਹੈ। ਇਹ ਯੋਜਨਾ ਗਹਿਣਿਆਂ ਦੇ ਬਰਾਮਦਕਾਰਾਂ ਨੂੰ ਜ਼ੀਰੋ ਡਿਊਟੀ ਉਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਕ ਜਨਤਕ ਨੋਟਿਸ ਵਿਚ ਕਿਹੈ ਕਿ ਬਰਾਮਦਕਾਰ ਇਸ ਯੋਜਨਾ ਤਹਿਤ ਇਕ ਸਮੇਂ ਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ ਤੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨਾਕਾਰਾਂ ਲਈ ਉਨ੍ਹਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਲਾਜ਼ਮੀ ਕੀਤੈ। ਇਹ ਵੀ ਕਿਹਾ ਗਿਐ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਲਈ ਯੋਗ ਹੋਣ ਵਾਸਤੇ ਇਕ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਵੇਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ ਇਕ ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਪਹਿਲਾਂ ਇਸ ਯੋਜਨਾ ਦੇ ਤਹਿਤ ਸੋਨੇ ਦੀ ਦਰਾਮਦ ਤੇ ਕੋਈ ਹੱਦ ਨਹੀਂ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਰਾਜਧਾਨੀ ਵਿਚ ਈਂਧਨ ਦੀ ਖਪਤ ਘਟਾਉਣ ਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 35 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਇਹ ਬੱਸਾਂ ਸੁਰੱਖਿਆ, GPS ਆਧਾਰਿਤ ਟਰੈਕਿੰਗ ਤੇ CCTV ਪ੍ਰਣਾਲੀਆਂ ਨਾਲ ਲੈਸ ਨੇ। ਇਹ ਕੇਂਦਰੀ ਸਕੱਤਰੇਤ ਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ ਤੇ ਸੈਂਟਰਲ ਵਿਸਟਾ ਖੇਤਰ ਚ ਮੁੱਖ ਸਰਕਾਰੀ ਅਦਾਰਿਆਂ ਵਿਚਕਾਰ ਸਹਿਜ ਤੇ ਵਾਤਾਵਰਨ ਅਨੁਕੂਲ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਗੀਆਂ। ਵਿਦੇਸ਼ ਮੰਤਰੀ ਡਾ. HR ਨੇ ਕਿਹੈ ਕਿ ਭਾਰਤ ਇਕ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਦੇ ਟੀਚੇ ਵੱਲ ਵਧਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਦਿਨ ਅੱਜ ਇਕ ਸੈਸ਼ਨ ਚ ਬੋਲਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਇਹ ਚਰਚਾਵਾਂ ਉਸ ਮਹੱਤਵ ਨੂੰ ਉਜਾਗਰ ਕਰਦੀਆਂ ਨੇ ਜੋ ਸਾਰੇ ਨੇਤਾ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੰਦੇ ਨੇ। ਉਨ੍ਹਾਂ ਕਿਹਾ
2: There is a growing expectation, particularly from emerging markets and developing countries, that BRICS will play a constructive and stabilizing role. In this background, our discussions are an opportunity to reflect on global and regional developments and to consider practical ways to strengthen our cooperation.
0: ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹੈ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵਿਸਥਾਰ ਨੇ। ਸੈਂਟਰ ਫਾਰ ਏਅਰ ਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼ ਅਤੇ ਇੰਡੀਅਨ ਮਿਲਟਰੀ ਰਿਵਿਊ ਵੱਲੋਂ ਆਯੋਜਿਤ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦੇ ਇਕ ਸਾਂਝੇ ਸੈਮੀਨਾਰ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਕਾਰਜਾਂ ਦੌਰਾਨ ਮਨੁੱਖੀ ਜੀਵਨ ਲਈ ਜੋਖਮ ਨੂੰ ਘਟਾਉਂਦੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ੍ਹ ਬੀਜਿੰਗ ਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਤੇ ਜ਼ੋਰ ਦਿੱਤੈ। ਇਹ ਸ੍ਰੀ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿਚ ਚੀਨ ਦੀ ਪਹਿਲੀ ਯਾਤਰਾ ਸੀ। IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ। ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਅਤੇ IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ। ਲਖਨਊ ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
3: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वज़ीर-ए-आज़म नरेंद्र मोदी और UAE के सदर शेख मोहम्मद बिन जायद अल नहयान ने अबूजबी में तवानाई से मुतालिक तआवुन और दोतरफा तिजारत पर बातचीत की। दोनों रहनुमाओं ने दिफा, पेट्रोलियम और सरमायाकारी के मैदानों में एक दूसरे के साथ मुफाहमतनामे किए। नई दिल्ली में ब्रिक्स वज़राए खारजा की 2026 की मीटिंग का आज दूसरा दिन है। वजीर खारजा डॉक्टर एस जयशंकर ने इस्लाहशुदा और मौसर कसीर मुल्की निज़ाम के मकसद को आगे बढ़ाने में भारत के अज़्म को दोहराया है। NTA NEET UG 2026 का दोबारा इम्तिहान 21 जून को